0: ਸਿੰਧੀ ਤਹਿਰੀਕ ਪਾਰਾ ਮੁਤਹਦ ਹੈ ਮਜ਼ਬੂਤ ਸਿੰਧ ਰੈਲੀ ਬਦੀਨ ਕੇ ਪਾਣੀ ਦੇਣ ਐ ਪ੍ਰਿਆ ਕੁਮਾਰੀ ਸਮੇਤ ਅਗਵਾ ਥੇਲ ਬਾਰ ਆਜ਼ਾਦ ਕਰਾਉਣ ਜੋ ਮੁਤਾਲਬੋ ਅਗਵਾਣਨ ਜੋ ਤ ਪੋਖਾਈ ਜੀ ਮੁੰਦ ਮੇ ਬਦੀਨ ਵਾਸੀ ਪਾਣੀ ਜੀ ਡੁਕ ਲਾਇ ਸਿੱਕੀ ਰਹਿਆ ਆਹਿਨਿ ਪਾਣੀ ਫਰਾਮ ਕਯੋ ਵਨੇ ਪ੍ਰਿਆ ਕੁਮਾਰੀ ਸਮੇਤ ਸਭੇ ਅਗਵਾ ਥੇਲ ਬਾਰ ਵੀ ਬਾਜ਼ਯਾਬ ਕਰਾਇਆ ਵਨੇ ਮੀਰਪੁਰ ਮਾਥੇਲੋ ਮੇ ਪੀਪੀ ਸ਼ਹੀਦ ਭੁੱਟੋ ਪਾਰਾ ਪ੍ਰਿਆ ਕੁਮਾਰੀ ਐ ਬੇਨ ਬਾਰਨ ਜੀ ਬਾਜ਼ਯਾਬੀ ਲਾਇ ਇਤਜਾਜ ਆਏ ਜੀ ਸਿੰਧ ਖਾਂ ਪ੍ਰਿਆ ਕੁਮਾਰੀ ਐ ਬੇਨ ਅਗਵਾ ਥੇਲ ਬਾਰਨ ਜੀ ਬਾਜ਼ਯਾਬੀ ਜੋ ਮੁਤਾਲਬੋ
1: ਆਪ ਸੁਣ ਰਹੇ ਥੇ ਜੀਏ ਐਫਐਮ ਨੈਟਵਰਕ ਪਰ ਕੇਟੀਐਨ ਨਿਊਜ਼।
2: क्या आप जोड़ों के दर्द, पट्ठों के खिंचाव, कमर दर्द या सूजन से परेशान हैं?
3: फकीरी मरहम बनाने वालों की फखरिया पेशकश, फकीरी एनाल्जेसिक क्रीम,
2: कुदरती अज्जा से तैयार करदा।
3: ये मासर क्रीम मुतासरा जगह पर तेजी से जज्ब होकर
2: दर्द और सोजिश से आराम पहुंचाती है।
3: रोजमर्रा के जिस्मानी दर्द,
2: वर्जिश के बाद होने वाली तकलीफ,
3: गर्दन और कंधों के दर्द
2: और पट्ठों की अकड़न के लिए बेहतरीन इंतखाब।
3: सिर्फ मुतासरा जगह पर दिन में 3 से 4 मर्तबा नरमी से लगाएं और सुकून का एहसास पाएं।
2: उम्रा और हज पर जाने वाले हजरात फकीरी एनाल्जेसिक क्रीम को अपने हमरा रखें।
3: फकीरी एनाल्जेसिक क्रीम, दर्द, सूजन, वरम फौरी खत्म। आज ही करीबी स्टोर से नाम लेकर तलब करें।
4: सकरण के हो तो आवाज भी सकरण की है।
5: सुनते रहो जी एफ एम 90.8।